ਵੱਡਾ ਹੋਏ ਨਾ ਆਪ ਗਣਾਏ ਗੁਰਸਿੱਖੀ ਦੀ ਇਹ ਨਿਸ਼ਾਨੀ ਕਿਆ ਵੱਡਾ

ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨਾ ਸਿੱਖਿਆ ਗੀਤਾ ਗੋਸ਼ਟ ਅਲਖ ਅਭੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ ਨਾ

ਸ਼ਸਤਰਾਂ ਦੀ ਪੂਜਾ ਕੀਤੀ ਔਰ ਆਪ ਜੀ ਦਾ ਫੁਰਮਾਨ ਹੈ ਕਿ ਇਹ ਜਿਹੜੇ ਸ਼ਸਤਰ ਨੇ ਇਹੋ ਹੀ ਮੇਰੇ ਪੀਰ ਨੇ, ਕਿਉਂਕਿ ਜਿਹੜਾ ਸੂਰਮਾ ਹੈ ਉਹ ਸ਼ਸਤਰਾਂ ਦਾ ਇਸੇ ਤਰ੍ਹਾਂ ਪੂਜਦਾ ਜਿਸ ਤਰ੍ਹਾਂ ਕੋਈ ਆਪਣੇ ਗੁਰੂ ਦੀ ਪੂਜਾ ਕਰਦਾ। ਤੋ ਗੁਰੂ ਸਾਹਿਬਾਂ ਨੇ ਸ਼ਸਤਰਾਂ ਦੀ ਪੂਜਾ ਕਰਕੇ ਇਹ ਜਿਹੜੇ ਹਿੰਦੁਸਤਾਨ ਦੇ ਲੋਕ ਮੁਗਲਾਂ ਦੇ ਗੁਲਾਮ ਹੋ ਚੁੱਕੇ ਸਨ, ਇਹਨਾਂ ਦੇ ਵਿੱਚ ਨਵੀਂ ਰੂਹ ਫੂਕੀ ਔਰ ਕਹਿ ਦਿੱਤਾ, ਜੇ ਜਿਉਣਾ ਹੈ ਅਣਖ ਨਾਲ ਜੀਓ, ਜਿਹਦੀ ਅਣਖ ਨਹੀਂ ਉਹਦਾ ਵੀ ਕਦੀ ਜਿਉਣਾ ਹੋਇਆ ਹੈ। ਸਤਿਗੁਰਾਂ ਨੇ ਹੱਥ ਵਿੱਚ ਕਿਰਪਾਨ ਪਕੜੀ ਔਰ ਕਿਹਾ, ਆਓ ਜਿਹਨੇ ਜ਼ੁਲਮ ਤੇ ਜਿੱਤ ਪ੍ਰਾਪਤ ਕਰਨੀ, ਜਿਹਨੇ ਅਣਖ ਦੇ ਨਾਲ ਜਿਉਣਾ ਹੈ, ਆਓ ਮੇਰੇ ਕੋਲ, ਮੈਂ ਤੁਹਾਨੂੰ ਦੱਸਾਂ ਇਸ ਸੰਸਾਰ ਵਿੱਚ ਕਿਸ ਤਰ੍ਹਾਂ ਜ਼ੁਲਮ ਖਤਮ ਕਰਕੇ

ਇਹ ਜਿਹੜੇ ਸ਼ਸਤਰ ਨੇ ਕਿਰਪਾਨ, ਖੰਡਾ, ਖੜਗ, ਬੰਦੂਕ, ਤੀਰ, ਸੈਫ, ਸਰੋਹੀ, ਸੈਥੀ। ਸੈਥੀ ਕਹਿੰਦੇ ਨੇ ਬਰਸ਼ੀ ਨੂੰ। ਸਾਹਿਬ ਜੀ ਕਹਿੰਦੇ ਨੇ ਇਹ ਸ਼ਸਤਰ

ਉਹਨਾਂ ਸਾਰਿਆਂ ਸ਼ਸਤਰਾਂ ਨੂੰ ਜਿਹੜੇ ਦੁਸ਼ਟਾਂ ਦਾ ਨਾਸ਼ ਕਰਦੇ ਨੇ। ਜਿੰਨੇ ਵੀ ਸ਼ਸਤਰਾਂ ਦੇ ਨਾਮ ਨੇ ਮੈਂ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦਾ। ਪਰ ਇੱਕ ਗੱਲ ਹੈ, ਸ਼ਸਤਰ ਚੁੱਕਣਾ ਹੈ ਜ਼ੁਲਮ ਵਾਸਤੇ ਨਹੀਂ, ਦੁਸ਼ਟਾਂ ਦਾ

ਜਿਹੜਾ ਇੱਕ ਜ਼ੁਲਮੀ ਬਾਦਸ਼ਾਹ ਹੋਇਆ। ਇਸ ਨੇ ਪਹਾੜੀ ਰਾਜਿਆਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ ਆਗਿਆ ਦਿੱਤੀ, ਕਿਉਂਕਿ ਇਹ ਪਹਾੜੀ ਰਾਜੇ ਮੁਗਲਾਂ ਦੇ ਇਤਨੇ ਅਧੀਨ ਹੋ ਚੁੱਕੇ ਸਨ, ਔਰੰਗਜ਼ੇਬ ਦਾ ਮੁਕਾਬਲਾ ਨਹੀਂ ਸਨ ਕਰ ਸਕਦੇ।

ਇਹਨਾਂ ਪਹਾੜੀ ਰਾਜਿਆਂ ਨੇ ਮੁਗਲਾਂ ਦੇ ਨਾਲ ਮਿਲ ਕੇ ਹਮਲਾ ਕੀਤਾ। ਪਹਾੜੀ ਰਾਜਿਆਂ ਨੇ ਜੰਗ ਦਾ ਐਲਾਨ ਕਰ ਦਿੱਤਾ। ਰੰਗੜਾ

ਇਨ੍ਹਾਂ ਸਿੰਘਾਂ ਨੇ ਆਪਣੇ ਸਾਥੀਆਂ ਦੇ ਨਾਲ ਐਸੇ ਹਮਲੇ ਕੀਤੇ ਕਿ ਜਿਹੜੀ ਫੌਜ ਹੈ ਦੁਸ਼ਮਣਾਂ ਦੀ ਉਹਨੂੰ ਸੰਭਲਣਾ ਔਖਾ ਹੋ ਗਿਆ। ਕਿਲੇ ਦੇ ਅੰਦਰੋਂ ਵੀ ਔਰ ਬਾਹਰੋਂ ਵੀ ਜਿਹੜੇ ਸਿੰਘ ਇਕਦਮ ਆ ਪਏ। ਐਸਾ ਹਮਲਾ ਹੋਇਆ, ਇਹ ਜਿਹੜੇ ਪਹਾੜੀ ਰਾਜਸਥਾਨ ਦੇ ਮੁਗਲ ਫੌਜ, ਇਹਨਾਂ ਨੂੰ ਪਿੱਛੇ ਭੱਜਣਾ ਪਿਆ।

ਕਾਫੀ ਸਮਾਂ ਇਹ ਕੇਰਾ ਪਿਆ ਰਿਹਾ ਤੇ ਜਦ ਇਹਨਾਂ ਦੇਖਿਆ ਕਿ ਗੁਰੂ ਸਾਹਿਬ ਔਰ ਸਿੱਖ ਤੇ ਘਬਰਾਉਂਦੇ ਨਹੀਂ ਤਾਂ ਉਸ ਵੇਲੇ ਇਹਨਾਂ ਨੇ ਇੱਕ ਮਸਤ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਤਿਆਰ ਕੀਤਾ। ਇਹ ਜਿਹੜਾ ਹਾਥੀ ਹੈ ਇਹਦੇ ਸਿਰ ਤੇ ਲੋਹੇ ਦੀਆਂ ਪਲੇਟਾਂ ਬੰਨੀਆਂ ਨੇ ਔਰ ਇਹ ਮਸਤ ਹਾਥੀ ਅੱਗੇ ਅੱਗੇ ਤੁਰਿਆ ਆ ਰਿਹਾ। ਪਿੱਛੇ ਪਿੱਛੇ ਪਹਾੜੀ ਰਾਜਿਆਂ ਦੀ ਫੌਜ ਹੈ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ। ਗੁਰੂ ਸਾਹਿਬਾਂ ਨੂੰ

ਸਾਹਿਬਾਂ ਨੇ ਭਾਈ ਬਜਿੱਤਰ ਸਿੰਘ ਵੱਲ ਦੇਖ ਗਿਆ ਔਰ ਕਿਹਾ, ਸਿੰਘਾ ਤੂੰ ਹਾਥੀ ਦਾ ਮੁਕਾਬਲਾ ਕਰਨਾ ਹੈ। ਭਾਈ ਬਜਿੱਤਰ ਸਿੰਘ ਚਿਹਰੇ ਤੇ ਜਲਾਲ, ਚੜ੍ਹਦੀ ਕਲਾ ਵਾਲਾ ਸਿੰਘ, ਸਰੀਰ ਮਜ਼ਬੂਤ, ਅੱਖਾਂ ਵਿੱਚ ਨਾਮ ਦੀ ਲਾਲੀ, ਹੱਥ ਜੋੜੇ

ਭਾਈ ਬਚਿੱਤਰ ਸਿੰਘ ਜਕਾਰੇ ਛੱਡਦੇ ਹੋਏ ਕਿਲੇ ਤੋਂ ਬਾਹਰ ਨਿਕਲੇ ਨੇ। ਸਾਹਮਣੇ ਅੱਗੇ ਅੱਗੇ ਮਸਤਾ ਥੀ ਔਰ ਪਿੱਛੇ ਰਾਜਿਆਂ ਦੀ ਫੌਜ ਆ ਰਹੀ ਹੈ। ਇਹਨਾਂ ਸਾਰੇ ਰਾਜਿਆਂ ਨੇ ਇਹੋ ਹੀ ਸੋਚਿਆ, ਹਾਥੀ ਦਾ ਮੁਕਾਬਲਾ ਕੋਈ ਆਦਮੀ ਨਹੀਂ ਕਰ ਸਕਦਾ, ਇਹਨੇ ਕਿਲੇ ਦਾ ਦਰਵਾਜ਼ਾ ਤੋੜ

ਅਫਗਾਨਾਂ ਤੇ ਜਦ ਸਿੰਘਾਂ ਨੇ ਹਮਲਾ ਕੀਤਾ ਤੇ ਕਹਿੰਦੇ ਨੇ ਸਰਦਾਰ ਸ਼ਾਮ ਸਿੰਘ ਅਟਾਰੀ, ਕਵਰ ਨੌ ਨਿਹਾਲ ਸਿੰਘ ਔਰ ਸਰਦਾਰ ਹਰੀ ਸਿੰਘ ਨਲੂਆ ਸੋਹਣੇ ਦਾੜੇ, ਚਮਕਦੇ ਚਿਹਰੇ, ਸ਼ਸਤਰਾਂ ਨਾਲ ਸਜੇ ਹੋਏ ਸਿੰਘ

ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ ਕਿ ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਬੇ ਜਿਹੜੇ ਜ਼ਲਮ ਕਿ ਨਰੈਣੂ ਮਹੰਤ ਕਰ ਗਿਆ ਕਿ ਕੌਮ ਲਈ ਕੁਰਬਾਨੀ ਕੋਈ ਕਰੇ ਵਰਲਾ ਬੇ ਜਿਹੜਾ ਉਹ ਭਿੰਡਰਾਂ ਵਾਲਾ ਸੰਤ ਕਰ ਗਿਆ ਕਿ ਉਹ ਦਿਲਵਾਰਾ ਤੋ ਹਮੇਸ਼ਾ ਦੁਨੀਆਂ

0: ফল ফল যাইয়ে ফল ফল যাইয়ে
1: ਜਾ ਕੇ ਤੁਰਕਾਂ ਨੇ ਉਹ ਲਲਕਾਰਦੇ ਨੇ ਹਲਾ ਵਿੱਚ ਦੇਵ ਜਮ ਲਿਆ ਜਮ

ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ ਦਾ ਓਲਾ ਲੈ ਆਸਰਾ ਲੈ ਤੇ ਫਿਰ ਕੀ ਹੋਵੇਗਾ, ਤੁਝੇ ਨਾ ਲਾਗੈ ਤਾਤਾ ਝੋਲਾ। ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਗਾ, ਫਿਰ ਇਹ ਸੰਸਾਰਕ ਤੱਤੇ ਝੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਝੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ।

ਭਾਗ ਮਾਰੂ ਟਿਕ ਹੋਈ ਆਤਮਾ ਵਿੱਚ ਅਣਖ ਜਾਗ ਉੱਠਦੀ ਹੈ, ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿੱਚ ਜੁਰਤ ਭਰ ਜਾਂਦੀ ਹੈ, ਬੇਪਰਵਾਹ ਹੋ ਜਾਂਦੀ ਹੈ, ਕਾਇਰਤਾ ਨਸ ਜਾਂਦੀ ਹੈ। ਇਹ ਹੈ ਮਾਰੂ ਦਾ ਪ੍ਰਭਾਵ। ਸੁਨ ਕੈ ਸੁਧ ਨ ਰਹੇ ਕਾਇਰ ਕੀ, ਜਬ ਬਾਜੈ ਧੁਨ ਮਾਰੂ। ਫਿਰ ਮਾਰੂ ਰਾਗ ਵਿੱਚ ਵੈਰਾਗ ਭਾਵਨਾ ਦੀ ਵੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਪ੍ਰਾਣੀ ਦੇ ਚਲਾਣੇ ਸਮੇਂ ਗਾਉਣ ਦੀ ਵੀ ਪ੍ਰਥਾ ਹੈ। ਸੋ ਯੁੱਧਾਂ ਸਮੇਂ ਅਤੇ ਚਲਾਣੇ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇੱਕ ਪਾਸੇ ਤਾਂ ਇਸ ਵਿੱਚ ਜੋਸ਼ ਹੈ, ਦੂਜੇ ਪਾਸੇ ਵੈਰਾਗ। ਜੋਸ਼ ਦੀ ਭਾਵਨਾ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾਡੈ ਖੇਤ। ਇੱਕ ਉਹ ਆਤਮਦਰਸ਼ੀ ਸੂਰਮੇ ਹਨ ਜਿਨ੍ਹਾਂ ਦੇ ਗਗਨ ਨਗਰ ਵਿੱਚ ਦਮਾਮੇ ਵੱਜਦੇ ਹਨ ਅਤੇ ਮਾਇਆ ਤੂਤੀ ਦੀ ਆਵਾਜ਼ ਨਹੀਂ ਸੁਣਦੇ। ਜੀਵਦਿਆਂ ਉਹਨਾਂ ਨੂੰ ਮਰਨ ਦੀ ਸੋਝੀ ਹੁੰਦੀ ਹੈ, ਇਸ ਲਈ ਆਤਮਕ ਪੰਥੀਆਂ ਨੂੰ ਆਦੇਸ਼ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਾਰੀਆਂ ਹਾਲਤਾਂ ਵਿੱਚ ਮਾਰੂ ਗਾਵਿਆਂ ਤਾਂ ਹੀ ਸਫਲ ਹੈ ਜੇ ਸ਼ਬਦ ਅੰਦਰ ਹੈ, ਜੇ ਪੰਜ ਬਹਿਰਾਈ ਜਿੱਤ ਲੈ ਗਏ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ ਜੀਤੇ ਪੰਚ ਬਹਿਰਾਈ ਆ, ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਦੀਆਂ ਅੱਠ ਚੌਂਕੇ ਦੀ ਪਰੰਪਰਾ ਹੈ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 31 ਰਾਗਾਂ ਵਿੱਚ ਉਚਾਰੀ ਅੰਮ੍ਰਿਤ ਬਾਣੀ ਦਾ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਹੁੰਦਾ ਹੈ। ਉਸ ਤੋਂ ਸਿੱਧ ਲੈ ਕੇ ਗੁਰੂ ਬਖਸ਼ ਕੀਰਤਨ ਦੀ ਮਰਿਆਦਾ ਨੂੰ ਮੁੜ ਪ੍ਰਚਲਿਤ ਕਰਨ ਲਈ ਹੀ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਇੱਕ ਨਿਮਾਣਾ ਯਤਨ ਹੈ। ਸ਼ੁੱਧ ਰਾਗਾਂ ਦੇ ਸਰੂਪਾਂ ਨੂੰ ਸਰਵ ਪ੍ਰਮਾਣਿਤ ਅਤੇ ਪ੍ਰਮਾਣੀਕ ਰੂਪ ਦੇਣ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ। ਵਿਦਵਾਨਾਂ ਨੇ ਸ਼ੁੱਧ ਰਾਗਾਂ ਦੀ ਇਕਸਾਰਤਾ ਅਤੇ ਸਰਵ ਪ੍ਰਮਾਣਿਤ ਪ੍ਰਚਲਨ ਲਈ ਸ਼ੁੱਧ ਸਰੂਪਾਂ ਨੂੰ ਅੰਤਮ ਰੂਪ ਦਿੱਤਾ। ਇਹ ਪਹਿਲਾ ਉੱਦਮ ਹੈ, ਇਸ ਲਈ ਇਸ ਵਿੱਚ ਰਹੀਆਂ ਕਮੀਆਂ ਵਿਚਾਰ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਹਨ। ਰਾਗ ਮਾਰੂ ਦਾ ਜੋ ਪੁਰਾਤਨ ਸਰੂਪ ਗਾਇਆ ਜਾਂਦਾ ਸੀ ਲਗਭਗ ਅਲੋਪ ਹੋ ਚੁੱਕਾ ਹੈ। ਉਸੇ ਸਰੂਪ ਨੂੰ ਮੁੜ ਪ੍ਰਚਲਿਤ ਕਰਨ ਲਈ ਜੋ ਪੁਰਾਤਨ ਸਰੂਪ ਨਿਸ਼ਚਿਤ ਕੀਤਾ ਗਿਆ ਹੈ, ਉਸ ਵਿੱਚ ਦੋਨੋਂ ਦੈਵਤ, ਦੋਨੋਂ ਨਿਸ਼ਾਦ ਅਤੇ ਦੋਨੋਂ ਮਧਿਅਮ ਦਾ ਪ੍ਰਯੋਗ ਹੁੰਦਾ ਹੈ। ਆਰੋਹ ਵਿੱਚ ਰਿਸ਼ਵਤ ਨਹੀਂ ਲੱਗਦਾ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਤੀਜਾ ਪਹਿਰ। ਅਸੀਂ ਦਲੀਪ ਚੰਦਰ ਬੇਦੀ ਜੀ ਦੇ ਅਤੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਰੂ ਦਾ ਇਹ ਸਰੂਪ ਦੱਸਿਆ। ਇਹ ਉਹ ਸਰੂਪ ਹੈ ਜੋ ਪੁਰਾਤਨ ਰਾਗੀ ਰਬਾਬੀ ਸਿੰਘ ਗਾਉਂਦੇ ਚਲੇ ਆਏ ਹਨ। ਹੁਣ ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਪਾਸੋਂ ਸ਼ਬਦ ਮੋਕੋ ਕੋਈ ਨਾ ਜਾਣਤ ਕਹੀਅਤ ਦਾਸ ਤੁਮਹਾਰਾ।

ਉਹ ਪਰਮਾਤਮਾ ਅਕਾਲ ਪੁਰਖ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਹੈ। ਅਰੰਭਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਭਾਈ ਸਾਹਿਬ ਭਾਈ ਮਰਦਾਨੇ ਜੈ ਨੂੰ ਜੋ ਇੱਕ ਪਿਛੜੀ ਜਾਤੀ ਵਿੱਚੋਂ ਸੀ, ਉਹਨੂੰ ਆਪਣੀ ਗੱਲ ਨਾਲ ਲਾ ਕੇ ਇਤਨਾ ਵੱਡਾ ਮਾਣ ਦਿੱਤਾ। ਕਹਿਣ ਲੱਗੇ ਭਾਈ ਅੱਡ ਤੋਂ ਤੂੰ ਮੇਰਾ ਭਾਈ ਹੈ, ਆਪਣਾ ਭਰਾ ਬਣਾ ਲਿਆ। ਆਪਣਾ ਭਰਾ ਬਣਾ ਕੇ ਇਤਨਾ ਮਾਣ ਦੇ ਦਿੱਤਾ ਕਿ ਭਾਈ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੇ ਆ, ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਐਸਾ ਜ਼ਿਕਰ ਕਰਦੇ ਨੇ। ਸੋ ਮੈਂ ਜ਼ਿਕਰ ਕਰ ਰਿਹਾ ਨਿਮਾਣਿਆਂ ਦਾ ਮਾਣ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਲਾਲੋ ਜੀ ਦਾ ਕੁੰਡਾ ਆਪ ਖਟਖਟਾਇਆ। ਲਾਲੋ ਸਤ ਕਰਤਾਰ, ਭਾਈ ਲਾਲੋ ਧੰਨ ਰੰਕਾਰ। ਕਹਿੰਦੇ ਨੇ ਆਵਾਜ਼ ਆਈ ਬਾਬਾ ਭੰਡਾਰਾ ਅੱਗੇ ਹੈ, ਇਹ ਤਾਂ ਇੱਕ ਗਰੀਬ ਦਾ ਘਰ ਹੈ। ਸਤਿਗੁਰ ਕਹਿਣ ਲੱਗੇ ਨਾ ਭਾਈ, ਮੈਂ ਭੰਡਾਰਾ ਖਾਣ ਨਹੀਂ ਆਇਆ, ਮੈਂ ਤੇ ਤੇਰੇ ਕੋਲ ਆਇਆ। ਬੂਹਾ ਖੋਲ, ਜਦੋਂ ਬੂਹਾ ਖੋਲਿਆ ਤੇ ਵੇਖਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖੜੇ ਨੇ। ਜੀ ਆਇਆ ਆਖਿਆ, ਪਿਆਰ ਨਾਲ ਅੰਦਰ ਬਿਠਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਨਿਮਾਣੇ ਨੂੰ ਵੀ ਮਾਣ ਬਖਸ਼ੇ, ਕਿਉਂਕਿ ਉਹ ਹੈ ਹੀ ਨਿਮਾਣਿਆਂ ਦਾ ਮਾਣ ਹੈ। ਸੰਪੂਰਨਤਾ ਧੰਨ ਗੁਰੂ ਅਰਜਨ ਸਾਹਿਬ ਦੇ ਰਹੇ ਨੇ। ਧਿਆਨ ਦੇਣਾ, ਭਾਈ ਮਰਦਾਨਾ ਤੇ ਭਾਈ ਲਾਲੋ ਜੈ ਨੂੰ ਗੱਲ ਨਾਲ ਲਾ ਕੇ ਗੁਰੂ ਸਾਹਿਬ ਨੇ ਨਿਮਾਣਿਆਂ ਨੂੰ ਮਾਣ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਹੁਣ ਕੀ ਕਰ ਰਹੇ ਨੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਹੋਇਆ ਸੀ, ਸਾਧ ਸੰਗਤ ਉਹਨਾਂ ਨੂੰ ਗੱਲ ਨਾਲ ਲਾ ਲਿਆ। ਆਪਣੀ ਗੱਲ ਨਾਲ ਲਾ ਕੇ ਇਤਨਾ ਸਨਮਾਨ ਦੇ ਦਿੱਤਾ, ਆਪਣੇ ਨਾਲ ਬਿਠਾ ਕੇ ਆਪਣੇ ਵਰਗਾ ਦਰਜਾ ਦੇ ਦਿੱਤਾ। ਅੱਜ ਤੁਹਾਡੇ ਸਮਕਸ਼ ਦਾਸ ਕੇਵਲ ਇਤਨੀ ਹੀ ਬਾਤ ਰੱਖਣਗੇ ਕਿ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਕਿਵੇਂ ਮਿਲਦਾ। ਜਿਹੜਾ ਇਸ ਦਰ ਤੇ ਨਿਮਾਣਾ ਬਣ ਕੇ ਆਉਂਦਾ ਉਹਨੂੰ ਗੁਰੂ ਘਰ ਵੱਲੋਂ ਮਾਣ ਕਿਵੇਂ ਮਿਲਦਾ, ਇੱਜ਼ਤ ਰਿਸਪੈਕਟ ਕਿਵੇਂ ਮਿਲਦੀ ਹੈ। ਹੁਣ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ

ਨਾਮਦੇਵ ਨੂੰ ਮਾਨ ਕਿਵੇਂ ਮਿਲੇ? ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਨਾਮਦੇਵ ਜੋਹਰੇ ਵਿੱਚ ਮੰਦਰ ਵਿੱਚ ਆ ਕੇ ਭਗਤੀ ਕਰਨ ਬੈਠੇ ਨੇ ਤੇ ਧਰਮ ਦੇ ਠੇਕੇਦਾਰਾਂ ਪੰਡਤਾਂ ਚੁੱਕ ਕੇ ਬਾਹਰ ਮਾਰ ਲਿਆ। ਤੂੰ ਨੀਵੀਂ ਜਾਤ ਵਿੱਚੋਂ ਸ਼ੁੱਧ, ਤੂੰ ਨਾਮ ਨਹੀਂ ਜਪ ਸਕਦਾ, ਤੂੰ ਸਿਮਰਨ ਨਹੀਂ ਕਰ ਸਕਦਾ, ਮੰਦਰੋਂ ਬਾਹਰ ਕੱਢ ਦਿੱਤਾ। ਪਰ ਹੁਣ ਨਾਮਦੇਵ ਨੇ ਕੀ ਕੀਤਾ? ਦੂਸਰਾ ਮੰਦਰ ਨਹੀਂ ਬਣਾਇਆ, ਮੈਨੂੰ ਖਿਮਾ ਕਰ ਦੇਣਾ। ਅੱਜ ਤੁਸੀਂ ਵੇਖ ਲਓ ਸਾਡੇ ਗੁਰਦੁਆਰਿਆਂ ਦੇ ਝਗੜੇ, ਲੜਾਈਆਂ ਜਦੋਂ ਹੁੰਦੀਆਂ ਨੇ ਨਾ, ਕਿਸੇ ਅਹੁਦੇ ਤੋਂ ਕਿਸੇ ਮਨੁੱਖ ਨੂੰ ਹਟਾ ਦਿੱਤਾ ਜਾਏ, ਉਹ ਕਹਿੰਦਾ ਕੀ ਹੋਇਆ ਜੇ ਤੂੰ ਮੈਨੂੰ ਇਸ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਲਾਂਗਾ, ਪਰ ਮੈਂ ਇਹ ਅਹੁਦਾ ਨਹੀਂ ਛੱਡਣਾ, ਇਹ ਸੀਟ ਨਹੀਂ ਛੱਡਣੀ। ਹੁਣ ਨਾਮਦੇਵ ਨੇ ਆਪਣੇ ਅਹੁਦੇ ਵਾਸਤੇ ਕੋਈ ਦੂਸਰਾ ਮੰਦਰ ਨਹੀਂ ਬਣਾਇਆ। ਕਹਿੰਦੇ ਨੇ ਉਸੇ ਮੰਦਰ ਦੇ ਪਿਛਵਾੜੇ ਬਹਿ ਗਏ, ਪਿੱਛੇ ਜਾ ਕੇ ਬਹਿ ਕੇ ਕਹਿਣ ਲੱਗੇ, ਹੇ ਪਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ ਤੇ ਤੇਰੇ ਮੰਦਰ ਵਿੱਚੋਂ, ਤੇਰੇ ਘਰ ਵਿੱਚੋਂ ਮੈਨੂੰ ਉਠਾ ਦਿੱਤਾ ਜਾਏ ਤੇ ਮੈਂ ਭਗਤ ਤੇਰਾ ਕਾਹਦਾ ਹੋਇਆ? ਤੂੰ ਨਿਮਾਣਿਆਂ ਦਾ ਮਾਣ ਕਿਵੇਂ ਹੋਇਆ? ਸਤਸੰਗ ਧਿਆਨ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਤੱਖ ਪ੍ਰਮਾਣ ਦਿੰਦੇ ਹੋਏ ਕਹਿੰਦੇ ਨੇ,

ਲੱਖਾਂ ਦਾ ਇਸ ਲਈ ਬਣ ਗਿਆ, ਉਹਦੇ ਹਿਰਦੇ ਵਿੱਚ ਨਾਮ ਵਸਿਆ ਕਿ ਜਿੱਥੇ ਨਾਮ ਨੇ ਵਿਸਰਾਮ ਕੀਤਾ ਮਾਲਕ ਨੇ ਉਹਨੂੰ ਅਵਾਰਡ ਦਿੱਤੀ ਆ ਨਾਮ ਦੇਵ। ਕੀ ਹੋਇਆ? ਤੈਨੂੰ ਮੰਦਰ ਵਿੱਚੋਂ ਉਠਾਇਆ ਗਿਆ, ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦੇਣਾ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਵਿੱਚ ਬਿਠਾ ਦਿੱਤਾ, ਇਤਨਾ ਮਾਣ ਦਿੱਤਾ। ਅੱਗੇ ਚੱਲੀਏ,

ਕਹਿੰਦੇ ਨੇ ਹੁਣ ਜੁਲਾਹੇ ਦੀ ਗੱਲ ਕੀਤੀ। ਸਾਧ ਸੰਗਤ, ਇਹ ਮੈਂ ਜ਼ਿਕਰ ਇਸ ਲਈ ਕਰ ਰਿਹਾ ਕਿ ਅੱਜ ਸਮਾਜ ਕੇਵਲ ਇਹਨਾਂ ਜਾਤਾਂ ਨੂੰ ਹੀ ਮੰਨਦਾ, ਜੋਤ ਨੂੰ ਨਹੀਂ ਮੰਨਦਾ। ਤੇ ਇਹ ਗੱਲ ਇਸ ਲਈ ਆਰੰਭ ਕੀਤੀ ਹੈ ਕਿ ਜਿਨ੍ਹਾਂ ਅਸੀਂ ਜਾਤਾਂ ਨੂੰ ਨੀਵਾਂ ਆਖਨੇ ਆ, ਆਪਾਂ ਵੇਖੀਏ ਤੇ ਸੀ ਵੀ ਮਾਲਕ ਦੀ ਨਿਗਾਹ ਵਿੱਚ ਉਹ ਕਿੰਨੇ ਉੱਚੇ ਨੇ। ਫਿਰ ਨੀਵਾਂ ਤੇ ਉਹ ਹੋ ਗਿਆ ਨਾ ਜਿਹੜਾ ਮਾਲਕ ਦੀ ਨਿਗਾਹ ਚੋਂ ਗਿਰ ਗਿਆ, ਜਿਹੜਾ ਮਾਲਕ ਦੀ ਨਜ਼ਰ ਚ ਨਹੀਂ ਚੜਿਆ। ਉਹ ਤੇ ਸਦਾ ਉੱਚਾ ਹੈ ਜਿਹਦੇ ਤੇ ਮਾਲਕ ਦੀ ਨਜ਼ਰ ਹੋ ਗਈ ਹੈ। ਕਹਿੰਦੇ ਨੇ ਹੁਣ ਕਬੀਰ ਜਿਸ ਵੇਲੇ ਕਬੀਰ ਇਸ ਭਗਤੀ ਵੱਲ ਮਨ ਲਿਆਇਆ, ਮਨ ਖਿਆਲ ਕੀਤਾ, ਤੇ ਗੱਲ ਫਿਰ ਸਾਹਮਣੇ ਉਹੀ ਆ ਗਈ, ਉੱਚੀਆਂ ਜਾਤਾਂ ਵਾਲੇ ਵੱਡੇ ਜਾਤੀਆਂ ਵਾਲੇ ਦੁਰਕਾਰਨ ਲੱਗ ਪਏ। ਹੁਣ ਕਹਿੰਦੇ ਨੇ ਕਬੀਰ ਦੇ ਮਨ ਅੰਦਰ ਖਿਆਲ ਆ ਗਿਆ, ਕਿਉਂ ਨਾ ਮੈਂ ਆਪਣਾ ਗੁਰੂ ਸਵਾਮੀ ਰਾਮਾਨੰਦ ਜੀ ਨੂੰ ਬਣਾਵਾਂ। ਕਹਿੰਦੇ ਨੇ ਹੁਣ ਸਵਾਮੀ ਰਾਮਾਨੰਦ ਜੀ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਉਹ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਗੁਰੂ ਕਿਵੇਂ ਬਣਨ? ਭਾਈ ਸਾਹਿਬ ਖਿਆਲ ਦਿੰਦੇ ਹੋਏ ਕਹਿੰਦੇ ਨੇ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ।

ਕਬੀਰ ਗੁਰੂ ਧਾਰਨ ਕਰਦਿਆਂ ਤੇ ਸਵਾਮੀ ਰਾਮਾਨੰਦ ਜੀ ਕਹਿੰਦੇ ਨੇ ਇੱਕ ਦਿਨ ਉੱਠੇ ਕੀ ਵੇਖਦੇ ਨੇ ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਜਾਂਦੇ ਨੇ ਕਹਿੰਦਾ ਕਿਉਂ ਨਾ ਐਸਾ ਹੋਵੇ ਕਿ ਮੈਂ ਇਹਨਾਂ ਤੋਂ ਪਹਿਲੇ ਉੱਠ ਪਵਾਂ ਜੇ ਇਹਨਾਂ ਕੋਲੋਂ ਕੁਝ ਲੈਣਾ ਹੀ ਕਬੀਰ ਇਹਨਾਂ ਤੋਂ ਪਹਿਲੇ ਉੱਠ ਤੇ ਜਿਸ ਰਸਤੇ ਜਾਂਦੇ ਨੇ ਉਸ ਰਸਤੇ ਵਿੱਚ ਲੰਮਾ ਪੈਗਾ ਹੋ ਸਕਦਾ ਤੇਰੇ ਤੇ ਨਦਰੇ ਕਰਮ ਹੋ ਜਾਏ ਕਬੀਰ ਬਰਸਾਤੀ ਉਹ ਸਿੰਘੜਾ ਜਿਹਾ ਰਸਤਾ ਉਹਦੇ ਵਿੱਚ ਲੰਮੇ ਪਏ ਨੇ ਸਵਾਮੀ ਰਾਮਾਨੰਦ ਜੀ ਪੌਂਆਂ ਤੇ ਸਵਾਰ ਅੰਮ੍ਰਿਤ ਵੇਲਾ ਤੁਰੇ ਆਉਂਦੇ ਹੁਣ ਜਿਸ ਵੇਲੇ ਸਵਾਮੀ ਰਾਮਾਨੰਦ ਜੀ ਆਏ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਦੀ ਛੋਹ ਹੋਈ ਹੁਣ ਸਵਾਮੀ ਰਾਮਾਨੰਦ ਜੀ ਨੇ ਕਿਹਾ ਪਤਾ ਨਹੀਂ ਕੌਣ ਪਿਆ ਇੰਝ ਜਾਪਦਾ ਜਿਵੇਂ ਕੋਈ ਮ੍ਰਿਤਕ ਸਰੀਰ ਹੈ ਤੇ ਸਾਧ ਸੰਗਤ ਚਰਨਾਂ ਦੀ ਛੋਹ ਲੱਗਣ ਦੀ ਦੇਰੀ ਸੀ ਅੱਜ ਆਪਣੇ ਮੁਖੋਂ ਇੱਕ ਬਚਨ ਕਿਹਾ ਉਠ ਰਾਮ ਕੇ ਲੋਕਾ ਰਾਮ ਕੋ ਬਸ ਇੰਨੀ ਗੱਲ ਕਹਿਣ ਦੀ ਦੇਰੀ ਸੀ ਕਬੀਰ ਨੇ ਮਾਲਾ ਫੜ ਲਈ ਰਾਮ ਰਾਮ ਰਾਮ ਸ਼ੁਰੂ ਹੈ ਤੇ ਸਾਧ ਸੰਗਤ ਹੁਣ ਭਗਤੀ ਕਰਦੇ ਆ ਜਿਸ ਵੇਲੇ ਉਹਨਾਂ ਉੱਚੀਆਂ ਜਾਤਾਂ ਵਾਲਿਆਂ ਨੇ ਤੱਕਿਆ ਹੁਣ ਮਨ ਚ ਖਿਆਲ ਆ ਗਿਆ ਕਿ ਕਬੀਰ ਦਾ ਗੁਰੂ ਕਿਹੜਾ ਹੈ ਕਬੀਰ ਨੂੰ ਦੀਖਿਆ ਕਿੰਨੇ ਦਿੱਤੀ ਹੈ ਇਹ ਮਾਲਾ ਕਿਵੇਂ ਫੜ ਕੇ ਬਹਿ ਗਿਆ ਇਹ ਤੇ ਨਾਮ ਨਹੀਂ ਜਪ ਸਕਦਾ ਕਿਉਂਕਿ ਉਸ ਵੇਲੇ ਉਹਨਾਂ ਪੰਡਤਾਂ ਬ੍ਰਾਹਮਣਾਂ ਨੇ ਇਹ ਉਪਦੇਸ਼ ਦੇ ਦਿੱਤਾ ਕਿ ਉੱਚੀਆਂ ਜਾਤਾਂ ਵਾਲੇ ਹੀ ਨਾਮ ਜਪ ਸਕਦੇ ਨੇ ਛੋਟੀ ਜਾਤ ਵਾਲਾ ਨਾਮ ਵੀ ਨਹੀਂ ਜਪ ਸਕਦਾ ਸਾਧ ਸੰਗਤ ਹੁਣ ਧਿਆਨ ਦੇਣਾ ਪੁੱਛ ਕੀ

ਇੱਕ ਪਾਸੇ ਕਬੀਰ ਹੈ ਵਿੱਚ ਪੜਦਾ ਹੈ ਤੇ ਸਾਧ ਸੰਗਤ ਮੈਂ ਪੜਦੇ ਦਾ ਜ਼ਿਕਰ ਕਰਦਿਆਂ ਪੜਦਾ ਇੱਕ ਪਰਮ ਹੈ ਖਿਆਲ ਕਰਨਾ ਪੜਦਾ ਇੱਕ ਪਰਮ ਹੈ ਹੁਣ ਵੇਖੋ ਇਹ ਪਰਮ ਹਟਦਾ ਕਿਵੇਂ ਕਬੀਰ ਕਰ ਤੈਨੂੰ ਦੀਖਿਆ ਦਿੱਤੀ ਕਹਿਣ ਲੱਗੇ ਸਵਾਮੀ ਜੀ ਅੰਮ੍ਰਿਤ ਵੇਲਾ ਯਾਦ ਕਰੋ ਉਸ ਦਿਨ ਦਾ ਅੰਮ੍ਰਿਤ ਵੇਲਾ ਯਾਦ ਕਰੋ ਜਿਸ ਵੇਲੇ ਅੰਮ੍ਰਿਤ ਵੇਲੇ ਤੁਸੀਂ ਚਰਨਾਂ ਦੀ ਛੋਹ ਦੇ ਕੇ ਮੈਨੂੰ ਆਪਣੇ ਮੁਖੋਂ ਆਖਿਆ ਉਠ ਰਾਮ ਕੇ ਲੋਕਾ ਰਾਮ ਕਹੋ ਇਹ ਦੀਖਿਆ ਨਹੀਂ ਤੇ ਹੋਰ ਕੀ ਹੈ ਬੋਲੋ ਰਾਮ ਸਿੱਖ ਸਮਝ ਆਈ ਤੁਸੀਂ ਰਾਮ ਇਹਨਾਂ ਦੇ ਕੰਨਾਂ ਵਿੱਚ ਕਹਿੰਦੇ ਹੋ ਮੈਨੂੰ ਉੱਚੀ ਆਵਾਜ਼ ਨਾਲ ਤੁਸੀਂ ਕਿਹਾ ਤੇ ਮੈਂ ਰਾਮ ਦਾ ਨਾਮ ਜਪਣ ਲੱਗ ਪਈ ਕਹਿੰਦੇ ਨੇ ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਪਰਦਾ ਹਟਾ ਦਿਓ ਗਿਰਾ ਦਿਓ ਇਸ ਪਰਦੇ ਨੂੰ ਉਹ ਭਾਈ ਜਿਨ੍ਹਾਂ ਨੂੰ ਮੈਂ ਨਾਮ ਦਿੱਤਾ ਉਹ ਅੱਜ ਤੱਕ ਇਸ ਅਵਸਥਾ ਵਿੱਚ ਨਹੀਂ ਪਹੁੰਚ ਸਕੇ ਸਵਾਮੀ ਰਾਮਾਨੰਦ ਜੀ ਕਹਿੰਦੇ ਨੇ ਕਬੀਰ ਨੂੰ ਤੇ ਮੈਂ ਅਚਨਚੇਤ ਰਾਮ ਦਾ ਨਾਮ ਦਿੱਤਾ ਪਰ ਇਹਦੇ ਹਿਰਦੇ ਵਿੱਚ ਇੰਜ ਨਾਮ ਵਸ ਗਿਆ ਹੈ ਕਹਿਣ ਲੱਗੇ ਕਬੀਰ ਸਭ ਤੋਂ ਉੱਚਾ ਹੋ ਗਿਆ ਹੈ

ਹਰ ਜੀਓ ਨਿਮਾਣਿਆ ਤੂੰ ਮਾਣ। ਭਾਈ ਇਹਨਾਂ ਨਿਮਾਣੇ ਭਗਤਾਂ ਨੂੰ ਮਾਣ ਦੇਣਾ, ਇੱਕ ਮਰਤਬਾ ਸੀਸ ਨੂੰ ਆਉਤੇ ਆਖੋ ਧੰਨ ਗੁਰੂ ਅਰਜਨ ਸਾਹਿਬ, ਰਸਨਾ ਵੀ ਪਵਿੱਤਰ ਕਰੋ ਤੇ ਸੀਸ ਨੂੰ ਆ ਕੇ ਗੱਦ ਕੇ ਆਖੋ ਧੰਨ ਗੁਰੂ ਅਰਜਨ ਸਾਹਿਬ। ਇਹ ਗੁਰੂ ਅਰਜਨ ਸਾਹਿਬ ਦੀ ਵਡਿਆਈ ਹੈ। ਜਿਨ੍ਹਾਂ ਨੇ ਜਾਤੀਵਾਦ ਤੇ ਸਮਾਜ ਦੇ ਠੁਕਰਾਏ, ਉਹਨਾਂ ਬ੍ਰਹਮ ਗਿਆਨੀਆਂ ਨੂੰ, ਕਿਉਂਕਿ ਮਨੁੱਖਤਾ ਤੋਂ ਬਹੁਤ ਉੱਚੇ ਸਨ, ਆਤਮਾ ਕਰਕੇ ਬੜੇ ਨਿਰਮਲ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਮਾਣ ਬਖਸ਼ਿਆ। ਰਵਿਦਾਸ ਤੁਹੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ। ਹੁਣ ਰਵਿਦਾਸ ਜੀ ਕੌਣ ਨੇ, ਰਵਿਦਾਸ ਜੀ ਕੌਣ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ

ਹੁੰਦਾ ਤੇ ਮੇਲੇ ਵਿੱਚ ਲੋਕ ਦਾਨ ਪੁੰਨ ਕਰ ਰਹੇ ਨੇ ਤੇ ਪੰਡਿਤ ਜੀ ਬੈਠੇ ਦਾਨ ਹੋ ਕੇ ਰਹੇ ਨੇ ਕੋਈ ਸੋਨਾ ਦਾਨ ਕਰ ਰਿਹਾ ਕੋਈ ਚਾਂਦੀ ਦਾਨ ਕਰ ਰਿਹਾ ਕੋਈ ਰੁਪਾ ਦੇ ਰਿਹਾ ਆਪਣੀ ਵੱਤ ਅਨੁਸਾਰ ਹਰ ਕੋਈ ਦਾਨ ਤੇ ਲੱਗਾ ਹੁਣ ਭਗਤ ਜੀ ਕਹਿੰਦੇ ਨੇ ਕਿ ਮੈਂ ਵੀ ਤੱਟ ਤੇ ਆਇਆ ਮੈਂ ਵੀ ਕੁਝ ਦਾਨ ਕਰਾਂ ਪਰ ਦੇਖਣਾ ਭਗਤ ਜੀ ਦੇ ਦਾਨ ਕਰਨ ਦਾ ਢੰਗ ਕੈਸਾ ਭਗਤ ਜੀ ਦਾਨ ਇਸ ਲਈ ਦੇ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਸਮਝਾ ਸਕਾਂ ਜਿਹੜਾ ਦਾਨ ਤੁਸੀਂ ਪਾਣੀ ਵਿੱਚ ਸੁੱਟ ਰਹੇ ਹੋ ਉਹ ਭਾਈ ਉਹ ਕਿਸੇ ਅਰਥ ਨਹੀਂ ਲੱਗ ਰਿਹਾ ਕ੍ਰਾਂਤੀਕਾਰੀ ਭਗਤ ਉਹਨਾਂ ਨੂੰ ਗਿਆਨ ਦਿੰਦੇ ਹੋਏ ਇਹ ਗੱਲ ਸਮਝਾਉਂਦੇ ਨੇ

ਕੀਤਾ। ਬਨਾਰਸ ਤੱਕ ਤੇ ਕਹਿੰਦੇ ਨੇ ਸੰਗ ਨਾਲ ਨਹਾਉਣ ਆ ਗਏ। ਜਿਸ ਵੇਲੇ ਨਹਾਉਣ ਵਾਸਤੇ ਆਏ ਵੇਖਦੇ ਕੀ ਨੇ ਕਿ ਬੜਾ ਸੁੰਦਰ ਮੇਲਾ।

ਹੁਣ ਜਿਸ ਵੇਲੇ ਇਤਨਾ ਮਣਾ ਮੂਈ ਸੋਨਾ ਚਾਂਦੀ ਦਾਨ ਹੁੰਦਿਆ ਮਾਤ ਗੰਗਾ ਨੇ ਹੱਥ ਨਾ ਕੱਢਿਆ, ਇੱਕ ਸੀਰੇ ਵਾਸਤੇ ਗੰਗਾ ਨੇ ਹੱਥ ਕੱਢ ਲਿਆ ਕਿ ਇਹ ਨਿਮਾਣੇ ਨੂੰ ਮਾਣ ਨਹੀਂ। ਤੇ ਦੂਜਾ ਉਪਦੇਸ਼ ਇਹ ਮਿਲ ਗਿਆ ਕਿ ਪਾਣੀ ਵਿੱਚ ਦਾਣ ਸੁੱਟਣ ਦਾ ਕੋਈ ਫਾਇਦਾ ਨਹੀਂ। ਤੇ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਵਿੱਚ ਵੀ ਕਰਨੀ, ਤੁਸੀਂ ਦਾਨ ਦਿੰਦੇ ਹੋ ਪਰ ਦਾਨ ਦੇਣ ਲੱਗਿਆਂ ਇਹ ਵਿਚਾਰ ਜ਼ਰੂਰ ਕਰਿਆ ਕਰੋ, ਮੈਂ ਦਾਨ ਦੇ ਕਿੱਥੇ ਰਿਹਾ, ਕਿ ਮੇਰਾ ਦਾਨ ਫਲੀਭੂਤ ਹੋ ਰਿਹਾ, ਕਿ ਮੇਰਾ ਦਾਨ ਕਿਸੇ ਅਰਥੇ ਲੱਗ ਰਿਹਾ, ਕਿਤਨੀ ਮਿਹਨਤ ਮੁਸ਼ਕਤ ਦੀ ਕਮਾਈ ਅਸੀਂ ਕਰਨੇ ਆ, ਦੇਸ਼ ਤੋਂ ਵਿਦੇਸ਼ ਆ ਗਏ, ਇੰਨੀਆਂ ਕਾਲਣਾ ਕਾਲੀਆਂ, ਫਿਰ ਕਿਤੇ ਜਾ ਕੇ ਮਾਇਆ ਕਮਾਣ ਨੂੰ ਮਿਲਦੀ ਹੈ ਤੇ ਉਹ ਮਾਇਆ ਐਵੇਂ ਚਲੀ ਜਾਏ, ਨਹੀਂ ਕਿਸੇ ਅਰਥੇ ਲੱਗੇ। ਸਾਡੇ ਸਾਹਮਣੇ ਮਨੋਰਥ ਹੋਵੇ ਇਹ ਜਿੱਥੇ ਮੈਂ ਮਾਇਆ ਦਿੱਤੀ ਹੈ ਇੱਥੇ ਵਾਕਈ ਸਫਲੀ ਹੋਵੇਗੀ, ਕਿਉਂਕਿ ਅੱਜ ਦੁਨੀਆਂ ਦੇ ਵਿੱਚ ਬਹੁਤ ਲੋਕ ਐਸੇ ਤੁਰ ਪਏ ਨੇ ਜੋ ਧਰਮ ਦੇ ਨਾਂ ਤੇ ਲੱਖਾਂ ਰੁਪਿਆ ਉਗਰਾਈ ਜਾ ਰਹੇ ਨੇ ਪਰ ਖਿਮਾ ਕਰਨਾ ਕਿਸੇ ਅਰਥੇ ਨਹੀਂ ਲਾ ਰਹੇ, ਝੂਠ ਬੋਲ ਬੋਲ ਸੰਗਤਾਂ ਕੋਲੋਂ ਮਾਇਆ ਲਈ ਜਾਂਦੇ ਨੇ, ਦੇ ਗੁਰਾਈ ਤੇ ਗੁਰਾਈ ਕਰੀ ਜਾ ਰਹੇ ਨੇ ਪਰ ਕਿਸੇ ਅਰਥੇ ਨਹੀਂ ਲੱਗ ਰਿਹਾ। ਆਓ ਭਾਈ ਇਹ ਦਾਨ ਉੱਥੇ ਦਿਓ ਜਿੱਥੇ ਪਤਾ ਹੋਵੇ ਕਿ ਧਰਮ ਅਰਥੇ ਲੱਗ ਰਿਹਾ, ਕਿਸੇ ਪ੍ਰਚਾਰ ਤੇ ਲੱਗ ਰਿਹਾ, ਕਿਸੇ ਚੰਗੀ ਜਗ੍ਹਾ ਲੱਗ ਰਿਹਾ, ਇਹ ਦਾਨ ਉੱਥੇ ਦੇਣਾ। ਭਗਤ ਜੀ ਦਾ ਬਸ ਇਤਨਾ ਹੀ ਕਹਿਣਾ ਕਿ ਮੇਰਾ ਦਾਨ ਵੇਖੋ ਮਾਤ ਗੰਗਾ ਨੇ ਕਿਉਂ ਸਵੀਕਾਰ ਕੀਤਾ, ਕਿਉਂਕਿ ਮਾਤ ਗੰਗਾ ਨੂੰ ਪਤਾ ਹੈ ਕਿ ਇਹ ਮੇਰੀਆਂ ਮਿਹਨਤ ਦੀਆਂ ਕੌਡੀਆਂ ਨੇ, ਇਹ ਮੇਰੀ ਮਿਹਨਤ ਦੀ ਕਮਾਈ ਹੈ ਤੇ ਮਿਹਨਤ ਦੀ ਕਮਾਈ ਅਜਾਈ ਨਹੀਂ ਜਾਣੀ ਚਾਹੀਦੀ, ਅਰਥ ਲੱਗਣੀ ਚਾਹੀਦੀ ਹੈ। ਹੁਣ ਪਖੰਡ ਇਤਨਾ ਦੁਨੀਆਂ ਦੇ ਵਿੱਚ ਵੱਧ ਗਿਆ ਹੈ ਜੀ ਅਸੀਂ ਲੈਂਦੇ ਕੁਝ ਨਹੀਂ, ਅਸੀਂ ਲੈਂਦੇ ਕੁਝ ਨਹੀਂ, ਕੀ ਲੈਂਦੇ, ਮਾਇਆ ਨਹੀਂ ਲੈਣੀ ਅਸੀਂ, ਪਖੰਡ ਦੁਨੀਆਂ ਵਿੱਚ ਹੀ ਹੈ, ਮਾਇਆ ਨਹੀਂ ਲੈਣੀ, ਚੰਗਾ ਮਾਇਆ ਨਹੀਂ ਲੈਣੀ, ਡਰਾਫਟ ਜਿੰਨੇ ਮਰਜ਼ੀ ਬਣਾ ਦਿਓ, ਚੱਕ ਜਿੰਨੇ ਮਰਜ਼ੀ ਕੱਟ ਦਿਓ, ਸਾਧ ਸੰਗਤ ਉਹ ਮਾਇਆ ਨਹੀਂ। ਸਾਡੇ ਹਿੰਦੁਸਤਾਨ ਵਿੱਚ ਇਹ ਪਖੰਡ ਬੜਾ ਚੱਲਦਾ, ਜੇ ਮੈਂ ਭੇਟਾ ਨਹੀਂ ਲੈਂਦਾ ਤੇ ਜੇ ਕੋਈ ਕਾਰ ਦੀ ਚਾਬੀ ਫੜਾਏ ਉਹ ਚੁੱਪ ਕਰਕੇ ਫੜ ਲੈਂਦਾ, ਸਾਧ ਸੰਗਤ ਕਮਾਲ ਦੀ ਗੱਲ ਹੈ, ਉਹ ਕਾਰ ਜਿਹੜੀ ਹੈ ਮਾਇਆ ਤੋਂ ਬਿਨਾਂ ਆ ਗਈ ਹੈ, ਆਖਰ ਉਸ ਤੇ ਵੀ ਤੇ ਮਾਇਆ ਲੱਗੀ ਹੈ ਨਾ। ਇਤਨਾ ਵੱਡਾ ਪਖੰਡ, ਹੁਣ ਇਹ ਗੱਲ ਬਿਲਕੁਲ ਸਹੀ ਹੈ, ਸਟੇਜ ਤੇ ਅਸੀਂ ਲਿਆ ਇੱਕ ਦੋ ਜਾਂ ਪੰਜ ਦਸ ਪਾਉਂਡ ਆਉਣੇ ਨੇ ਤੇ ਚੁੱਪ ਕਰਕੇ ਘਰ ਜਾ ਕੇ ਲਿਆ ਉੱਥੇ ਸੌ ਤੇ ਹਜ਼ਾਰਾਂ ਵਿੱਚ ਮਿਲਣੇ ਨੇ, ਫਿਰ ਪਖੰਡ ਦਾ ਫਿਰ ਪਖੰਡ, ਆਓ ਇਹਨਾਂ ਪਰਮਾਂ ਤੋਂ ਦੂਰ ਹੋਈਏ, ਇਹਨਾਂ ਤੋਂ ਨਲੇਪ ਹੋਣਾ ਬੜੀ ਮੁਸ਼ਕਲ ਗੱਲ ਹੈ। ਭਗਤ ਰਵਿਦਾਸ ਜੀ ਬਾਰੇ ਇਸੇ ਲਈ ਜ਼ਿਕਰ ਹੋਇਆ ਕਿ ਉਹ ਮਾਇਆ ਤੋਂ ਨਿਰਲੇਪ ਨੇ, ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਉਹਨਾਂ ਮਾਇਆ ਦਾ ਪਖੰਡ ਛੱਡੇ ਹੈ, ਉਹ ਕਦੀ ਗ੍ਰਿਸਤੀ ਦਾ ਮਾਇਆ ਤੋਂ ਬਿਨਾਂ ਗੁਜ਼ਾਰਾ ਹੋਇਆ ਬਿਲਕੁਲ ਨਹੀਂ, ਇਹ ਮਾਇਆ ਦਾ ਪਖੰਡ ਛੱਡਣਾ। ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਅਸਥਾਨ ਡੇਰੇ ਮਾਇਆ ਤੋਂ ਬਿਨਾਂ ਬਣ ਜਾਂਦੇ ਨੇ, ਆਖਰ ਮਾਇਆ ਲੱਗਦੀ ਹੈ ਨਾ, ਖਿਆਲ ਕਰਨਾ। ਰਵਿਦਾਸ ਤੁਹੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਏ। ਅੱਗੇ ਹੁਣ ਪਾਤਸ਼ਾਹ ਸਤਿਗੁਰੂ ਕਹਿੰਦੇ ਨੇ ਪ੍ਰਗਟ ਹੋਵਾ।

ਇਹਨਾਂ ਭਗਤਾਂ ਦੀ ਗਾਥਾ ਸੁਣ ਕੇ, ਇਹਨਾਂ ਦਾ ਨਾਮ ਸੁਣ ਕੇ, ਇਹ ਵਿਦ ਸੁਣ ਕੇ ਜਾਤਰੋ ਉੱਠ ਭਗਤੀ ਲਾਗਾ। ਇਹ ਵੀ ਉੱਠ ਕੇ ਭਗਤੀ ਵਿੱਚ ਲੱਗ ਗਿਆ। ਹੁਣ ਭਗਤੀ ਦਾ ਸਦਕਾ ਮਿਲਿਆ ਕੀ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਪਾਗਾ। ਧੰਨੇ ਨੂੰ ਵੀ ਰੱਬ ਮਿਲ ਗਿਆ, ਧੰਨੇ ਨੇ ਵੀ ਰੱਬ ਨੂੰ ਪਾ ਲਿਆ, ਪਰ ਪਾਇਆ ਕਿਵੇਂ? ਇਹਨਾਂ ਭਗਤਾਂ ਨੂੰ ਸੁਣ ਕੇ, ਇਹਨਾਂ ਦੀ ਮਿਹਨਤ ਦਾ ਸਦਕਾ ਉਹਨੂੰ ਇਹ ਉਤਸ਼ਾਹ ਮਿਲਿਆ। ਇਸ ਲਈ ਭਾਈ ਆਓ, ਜੇ ਕੋਈ ਬੰਦਗੀ ਕਰਦਾ ਹੋਵੇ ਉਸ ਵੱਲ ਵੇਖ ਕੇ ਆਪਣੇ ਆਪ ਨੂੰ ਬੰਦਗੀ ਵੱਲ ਲਾਣਾ ਚਾਹੀਦਾ ਹੈ। ਜੇ ਕੋਈ ਸਤਸੰਗਤ ਵਿੱਚ ਜਾਂਦਾ ਹੋਵੇ ਉਹਦੇ ਵੱਲ ਵੇਖ ਕੇ ਆਪ ਵੀ ਸਤਸੰਗਤ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ। ਤੇ ਜਿਸ ਵੇਲੇ ਪ੍ਰੇਰਣਾ ਮਿਲ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਨਿਮਾਣਿਆਂ ਨੂੰ ਮਾਣ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣਾ ਆਪ ਗੁਰੂ ਦੇ ਅਰਪਣ ਕੀਤਾ, ਆਪਣਾ ਪਰਮਾਤਮਾ ਦੇ ਅਰਪਣ ਕੀਤਾ। ਤੇ ਜਿਹੜਾ ਆਪਣਾ ਪਰਮਾਤਮਾ ਦੇ ਅਰਪਣ ਕਰ ਦਿੰਦਾ ਸਤਿਗੁਰ ਕਹਿੰਦੇ ਨੇ ਉਹ ਮਾਲਕ ਉਹਨਾਂ ਨੂੰ ਮਾਣ ਦਿੰਦਾ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕੋ ਕੁਰਬਾਨ। ਤੇ ਸਾਧ ਸੰਗਤ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਜੇ ਨੀਵਿਆਂ ਨੂੰ ਮਾਣ ਦਿੱਤਾ, ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤਾਂ ਨੂੰ ਮਾਣ ਦਿੱਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਆਖੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮੈਂ ਨਾ ਗਰੀਬਾਂ ਸਿੱਖਾਂ ਨੂੰ ਇਹ ਪਾਤਸ਼ਾਹੀਆਂ ਦੇਣਾ ਚਾਹੁੰਦਾ, ਇਹ ਯਾਦ ਕਰਨ ਕਿ ਸਾਡਾ ਗੁਰੂ ਕੋਈ ਹੋਇਆ ਤੇ ਸਾਡਾ ਗੁਰੂ ਕੈਸਾ ਹੈ? ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਆਓ ਭਾਈ, ਤੁਸੀਂ ਸ਼ਹਿਨ ਸ਼ਾਹ ਦੇ ਪੁੱਤਰ ਹੋ ਤੇ ਸ਼ਹਿਨ ਸ਼ਾਹ ਦੇ ਪੁੱਤਰ ਅਸੀਂ ਉਹਦੇ ਦਰ ਤੇ ਆ ਕੇ ਨਿਮਾਣੇ ਬਣ ਕੇ ਡਿੱਗੀਏ, ਨਿਮਰਤਾ ਨਾਲ ਆਈਏ। ਤੇ ਜਿਹੜਾ ਨਿਮਾਣਾ ਬਣ ਕੇ ਆਏਗਾ ਗੁਰੂ ਦੇ ਦਰ ਤੋਂ ਉਹਨੂੰ ਮਾਣ ਪ੍ਰਾਪਤ ਹੋਵੇਗਾ। ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਨਿਮਾਣਾ ਬਣਨਾ ਗੁਰੂ ਦਾ ਮਾਣ ਕਰਨਾ, ਗੁਰੂ ਦਾ ਸਤਿਕਾਰ ਕਰਨਾ। ਤੇ ਜਿਹੜਾ ਗੁਰੂ ਦਾ ਸਤਿਕਾਰ ਕਰਦਾ ਉਹਦਾ ਸਤਿਕਾਰ ਹੁੰਦਾ। ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ, ਧਿਆਨ ਨਾਲ ਸੁਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਹ ਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ। ਜਿਹਦੇ ਪਾਸ ਬੈਠੇ ਸੀ ਸੋਹਣੇ ਲੱਗਣੇ ਆ, ਸਾਡਾ ਇਹ ਵਿਸਾ ਹੈ। ਸਾਧ ਸੰਗਤ ਇੱਥੋਂ ਬਾਹਰ ਚਲੇ ਜਾਈਏ ਕੋਈ ਵਿਸਾ ਨਹੀਂ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜੇ ਸਮਝਦੇ ਹੋ ਤੇ ਆਓ ਗੁਰੂ ਦਾ ਸਤਿਕਾਰ ਕਰੀਏ। ਬੇਨਤੀ ਸਿਰਫ ਇਤਨੀ ਹੈ ਕਿ ਤੁਸੀਂ ਕੋਈ ਵੀ ਦਰਬਾਰ ਵੇਖਦੇ ਹੋ ਰਾਜੇ ਦਾ, ਪਬਲਿਕ ਪਹਿਲੇ ਆਉਂਦੀ ਹੈ, ਪ੍ਰਜਾ ਪਹਿਲੇ ਆ ਕੇ ਬੈਠਦੀ ਹੈ, ਮੰਤਰੀ ਵਜ਼ੀਰ ਪਹਿਲੇ ਆ ਕੇ ਬੈਠਦੇ ਨੇ, ਰਾਜਾ ਬਾਅਦ ਵਿੱਚ ਆਉਂਦਾ। ਤੇ ਜਿਸ ਵੇਲੇ ਰਾਜਾ ਆਉਂਦਾ ਸਾਰੇ ਖੜੇ ਹੋ ਜਾਂਦੇ ਨੇ, ਜਦ ਤੱਕ ਰਾਜਾ ਨਾ ਬੈਠੇ ਪ੍ਰਜਾ ਕੋਈ ਨਹੀਂ ਬਹਿੰਦੀ। ਦੂਰ ਨਾ ਜਾਈਏ, ਅਦਾਲਤ ਵਿੱਚ ਵੇਖੋ, ਵਕੀਲ ਪਬਲਿਕ ਪਹਿਲੇ ਆ ਕੇ ਬੈਠਦੀ ਹੈ, ਜੱਜ ਬਾਅਦ ਵਿੱਚ ਆ ਕੇ ਬੈਠਦਾ। ਤੇ ਜਦੋਂ ਜੱਜ ਬੈਠੇ ਤੇ ਫਿਰ ਉਜਾਜ ਦੇਵੇ ਤੇ ਬੈਠੀ ਦੈ, ਤੇ ਸਾਧ ਸੰਗਤ ਉਹਦੇ ਉੱਠ ਜਾਣ ਤੋਂ ਬਾਅਦ ਹੀ ਅਸੀਂ ਆਉਂਦੇ। ਤੇ ਕਮਾਲ ਦੀ ਗੱਲ ਹੈ, ਸਾਡਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੁੰਦੀ, ਅਸੀਂ ਪ੍ਰਸਾਦ ਲੈ ਕੇ ਭਜਨ ਵੀ ਕਰਨੇ ਆ। ਬਹੁਤਾ ਸਮਾਂ ਨਹੀਂ ਲੱਗਦਾ, ਸਮਾਂ ਥੋੜਾ ਹੀ ਲੱਗਦਾ। ਤੇ ਸਮੇਂ ਨੂੰ ਅਜਸਟਮੈਂਟ ਵਿੱਚ ਕਿਵੇਂ ਲਿਆਉਣਾ ਹੈ ਭਾਈ? ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੋਵੇ ਉਦੋਂ ਪ੍ਰਸ਼ਾਦ ਆਰੰਭ ਹੋ ਜਾਏ, ਜਦੋਂ ਪ੍ਰਸ਼ਾਦ ਦੀ ਆਰੰਭਤਾ ਹੋ ਜਾਏ, ਪ੍ਰਸ਼ਾਦ ਵੰਡਿਆ ਜਾ ਰਿਹਾ ਹੋਵੇ, ਅਨਾਉਂਸਮੈਂਟ ਸਮਾਪਤੀ ਹੋਵੇ ਤੇ ਸੋਹਲੇ ਜੀ ਦਾ ਪਾਠ ਸ਼ੁਰੂ ਹੋ ਜਾਏ। ਸੋਹਲੇ ਜੀ ਦਾ ਪਾਠ ਹੁੰਦਿਆਂ ਤਦ ਤੱਕ ਪ੍ਰਸ਼ਾਦ ਵੀ ਵਰਤ ਜਾਏਗਾ, ਉਸ ਤੋਂ ਬਾਅਦ ਨਾਲੇ ਹੀ ਅਰਦਾਸ ਹੋਣ ਤੋਂ ਬਾਅਦ ਉਹ ਭਾਈ ਸਤਿਗੁਰੂ ਨੂੰ ਸੁਖ ਆਸਨ ਤੇ ਪਹੁੰਚਾ ਕੇ ਗੁਰੂ ਦੀ ਨਿੱਘੀ ਵਿਦਾਇਗੀ ਲੈ ਕੇ ਫਿਰ ਘਰਾਂ ਨੂੰ ਮੁੜੀ। ਬਹੁਤਾ ਸਮਾਂ ਨਹੀਂ ਲੱਗਣਾ, ਲੱਗਣੇ ਦੋ ਚਾਰ ਹੀ ਮਿੰਟ ਨੇ। ਇਹ ਸਾਡੇ ਮਨ ਦਾ ਇੱਕ ਕਾਲ ਹੈ ਕਿ ਜਲਦੀ ਜਲਦੀ ਕਰ ਲੋ ਤੇ ਜਲਦੀ ਚਲੇ ਜਾਈਏ। ਨਾ ਭਾਈ, ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਜਾਣਾ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕਰਨਾ ਉਹ ਭਾਈ ਅੱਜ ਵੇਖਣਾ ਕਿ ਕਿਹਦੇ ਕਿਹਦੇ ਮਨ ਅੰਦਰ ਗੁਰੂ ਦਾ ਇਹ ਪ੍ਰੇਮ ਜਾਗਦਾ। ਜਿਹਦੇ ਮਨ ਅੰਦਰ ਪ੍ਰੇਮ ਹੈ ਭਾਈ, ਮਾਣ ਉਸੇ ਨੂੰ ਮਿਲਣਾ। ਕਰੋ ਇਸਨਾਨ ਪਵਿੱਤਰ, ਸਾਰੇ ਆਖੋ ਜੀ।

ਇੱਥੇ ਹੋਰ ਕੋਈ ਨਹੀਂ ਆ ਸਕਦਾ। ਮਹਿਲ ਵੀ ਐਸੇ ਜਿਹੋ ਜਿਹਾ ਚਿੱਤ ਕਰੋ ਵੈਸਾ ਮਹਿਲ ਉਸਰ ਜਾਂਦਾ। ਫੁੱਲ ਵੀ ਲੱਗੇ ਨਹੀਂ, ਫੁਹਾਰੇ ਵੀ ਨਹੀਂ, ਫੁੱਲ ਤੋੜ ਲਓ ਉਹਦੀ ਜਗ੍ਹਾ ਦੂਸਰਾ ਫੁੱਲ ਆ ਜਾਏਗਾ, ਕਿਉਂਕਿ ਇੱਥੇ ਮੌਤ ਨਹੀਂ। ਇਸ ਸ਼ਹਿਰ ਬਾਰੇ ਭਗਤ ਰਵਿਦਾਸ ਜੀ ਆਪਾਂ ਨੂੰ ਕੁਝ ਗਿਆਨ ਕਰਵਾਉਂਦੇ ਨੇ ਕਿ ਇਹ ਸ਼ਹਿਰ ਕੈਸਾ ਹੈ।

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿਚ ਜਗ੍ਹਾ ਮਿਲ ਗਈ ਹੈ, ਇਸ ਸ਼ਹਿਰ ਦੇ ਵਿਚ ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ਼

ਸੱਜੇ ਦੇ ਦਰਵਾਜ਼ੇ ਬੰਦ ਨੇ। ਮਾਨੋ ਹੀਰੇ ਜਵਾਹਰਾਤਾਂ ਨਾਲੋਂ ਵੀ ਸੂਖਸ਼ਮ ਸ਼ੈਅ ਦਾ ਮਹਿਲ ਬਣਿਆ। ਇਸ ਮਹਿਲ ਦੀਆਂ ਕੰਧਾਂ ਇੰਨੀਆਂ ਪਾਰਦਰਸ਼ਕ ਨੇ।

ਖੰਡਾਂ ਬ੍ਰਹਿਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ, ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ ਇਉਂ ਅਰਦਾਸ

ਪੁੱਛੇ ਪੁੱਛੇ ਕਿ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

ਰਾਗ ਗੌੜੀ ਮਾਲਵਾ ਵਿੱਚ ਰਿਸ਼ਭ ਧੈਵਤ ਕੋਮਲ ਤੇ ਮੱਧਿਅਮ ਤੀਬਰ ਲੱਗਦਾ ਹੈ। ਇਸ ਰਾਗ ਦੇ ਆਰੋਹ ਵਿੱਚ ਨਿਸ਼ਾਦ ਅਤੇ ਅਵਰੋਹ ਵਿੱਚ ਧੈਵਤ ਵਰਜਿਤ ਹਨ। ਇਸ ਰਾਗ ਦੀ ਜਾਤੀ ਸ਼ਾੜਵ ਸ਼ਾੜਵ, ਵਾਦੀ ਰਿਸ਼ਭ, ਸੰਵਾਦੀ ਪੰਚਮ ਅਤੇ ਸਮਾਂ ਦਿਨ ਦਾ ਚੌਥਾ ਪੈਰ ਹੈ। ਇਸ ਰਾਗ ਵਿੱਚ ਹਰ ਨਾਮ ਲੇਹੋ ਮੀਤਾ ਲੇਹੋ ਸ਼ਬਦ ਦਾ ਗਾਇਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ।

0: জোয়ালে
1: দোষের মাঙ্গো চুনা, চুনা কেন আটে দোষ চাহিদা পাও ঘিও সঙ্গ লুনা এক পা ঘিও লুণ ভী চাহিদা অধ সির মাঙ্গো দালে অধ সির দাল ভী চাহিদি হ্যাঁ ফির কেন মুখ দোনো বক্ত জোয়ালে দোনো বক্ত কা কাম হো গিয়া ਦੋਵੇਂ ਵਕਤ ਆਰਾਮ ਨਾਲ ਨਿਕਲ ਜਾਣਗੇ ਫਿਰ ਕਹਿੰਦੇ ਨੇ ਹੇ ਪ੍ਰਮਾਤਮਾ ਖਾਤ ਮੰਗੋ ਚੋ ਪਾਈ ਸਹਰਾ ਨਾ ਔਰ ਤੁਲਾਈ ਹੇ ਮੇਰੇ ਮਾਲਕ ਇੱਕ ਖਾਟ ਖਾਟ ਕਹਿੰਦੇ ਨੇ ਖਾਟ ਮੰਗੋ ਚੁਪਾਈ ਚੁਪਾਈ ਦਾ ਭਾਵ ਹੈ ਚਾਰ ਪੈਰਾਂ ਵਾਲੀ ਮੰਜੀ ਹੁਣ ਉਹ ਮੰਜੀਆਂ ਇੱਥੇ ਤੇ ਹੈ ਨੀ ਇੱਥੇ ਤੇ ਬੈੱਡ ਹੀ ਮਿਲਦੇ ਨੇ ਤੁਸੀਂ ਬੈੱਡ ਕਹਿ ਲਓ ਗੱਲ ਹੀ ਕੋਈ ਨਹੀਂ ਹੈ ਹੁਣ ਕਹਿੰਦੇ ਨੇ ਭਗਤ ਜੀ ਹੇ ਪ੍ਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ ਮੈਂ ਪੁੱਜੇ ਨਹੀਂ ਸੋਣਾ ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ ਕਿਉਂਕਿ ਇੰਤਜ਼ਾਮ ਨਹੀਂ ਹੁੰਦਾ ਪਰ ਖਿਆਲ ਕਰ ਲੈਣਾ ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ ਨੇ ਇਹ ਡਿਮਾਂਡ ਮੇਰੀ ਨਹੀਂ ਹੈ ਭਗਤ ਜੀ ਹੈ ਭਗਤ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਮੈਂ ਪੁੱਜੇ ਨਹੀਂ ਸੋਣਾ ਖਾਟ ਮੰਗੋ ਚੁਪਾਈ ਸਰਾਣਾ ਔਰ ਤਲਾਈ ਇੱਕ ਸਰਾਣਾ ਤੇ ਨਾਲ ਤਲਾਈ ਵੀ ਚਾਹੀਦੀ ਹੈ ਕਹਿੰਦੇ ਨੇ ਇੱਥੇ ਹੀ ਬਸ ਨਹੀਂ ਉਮਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਸਿੰਦਾ ਹੇ ਪ੍ਰਮਾਤਮਾ ਉਪਰ ਕੋ ਮੰਗੋ ਖਿੰਦਾ ਉਪਰ ਵਾਸਤੇ ਸੋਹਣੀ ਰਜਾਈ ਵੀ ਹੋਣੀ ਚਾਹੀਦੀ ਹੈ ਵੇਖ ਫਿਰ ਤੇਰਾ ਭਗਤ ਕਰੇ ਜਨ ਸਿੰਦਾ ਤੇਰਾ ਭਗਤ ਤੇਰੀ ਭਗਤੀ ਕਿੰਨੀ ਖੁਸ਼ੀ ਨਾਲ ਕਰਦਾ ਹੈ ਸਾਧ ਸੰਗਤ ਬਿਲਕੁਲ ਸਹੀ ਗੱਲ ਹੈ ਜਦੋਂ ਮਨੁੱਖ ਨੂੰ ਖਾਣ ਲਈ ਪਹਿਨਣ ਲਈ ਬਹਿਣ ਲਈ ਸੌਣ ਲਈ ਥਾਂ ਅੱਛੀ ਮਿਲ ਜਾਏ ਨਾ ਉਹ ਕਹਿੰਦਾ ਬਸ ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ ਖਾਣੀਆਂ ਤੇ ਦੋ ਰੋਟੀਆਂ ਹੀ ਨੇ ਨਾ ਖਾਣੇ ਤੇ ਦੋ ਫੁਲਕੇ ਹੀ ਨੇ ਨਾ ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ ਸਹੀ ਬਾਤ ਹੈ ਜਿਸ ਗ੍ਰਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਅੰਤ ਵਿੱਚ ਭਗਤ ਜੀ ਨੇ ਗੱਲ ਬੜੇ ਕਮਾਲ ਦੀ ਕਹਿ ਦਿੱਤੀ ਕਹਿੰਦੇ ਨੇ ਹੇ ਪ੍ਰਮਾਤਮਾ ਇਹ ਖਿਆਲ ਕਰੀ ਮੈਂ ਇੱਕ ਭਗਤ ਹੋਣ ਦੇ ਨਾਤੇ ਮੰਗ ਰਿਹਾ ਤੇਰੇ ਕੋਲੋਂ ਕਿਤੇ ਨਾ ਕਹਿ ਦੇ ਕਿ ਬੜਾ ਲਾਲਚੀ ਹੈ ਸਭ ਕੁਝ ਹੀ ਮੰਗੀ ਜਾਂਦਾ ਹੈ
0: ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਹੇ ਪ੍ਰਮਾਤਮਾ ਇਹ ਕੋਈ ਮੈਂ ਲੋਭ ਲਾਲਚ ਨਹੀਂ ਕੀਤੀ ਇਹ ਮਤ ਸਮਝੀ ਕਿ ਮੈਂ ਲਾਲਚੀ ਹੋ ਗਿਆ ਨਹੀਂ ਲਾਲਚ ਉਸ ਨੂੰ ਕਹਿੰਦੇ ਨੇ ਜਿਸ ਦਾ ਨਾ ਅੱਗੇ ਨਾ ਪਿੱਛੇ ਨਾ ਧੀ ਨਾ ਪੁੱਤਰ ਨਾ ਕੋਈ ਸਾਖ ਨਾ ਸੰਬੰਧੀ ਕੋਈ ਵੀ ਨਾ ਹੋਵੇ ਫਿਰ ਉਹ ਮਾਇਆ ਪਿੱਛੇ ਭੱਜਾ ਫਿਰੇ ਉਹਨੂੰ ਕਹੋ ਇਹ ਲਾਲਚੀ ਹੈ ਤੇ ਜਿਹਦਾ ਭਾਈ ਘਰ ਬਾਰ ਹੈ ਧੀਆਂ ਪੁੱਤਰ ਨੇ ਬਾਲ ਬੱਚਾ ਪਰਿਵਾਰ ਹੈ ਸਾਖ ਸੰਬੰਧੀ ਨੇ ਸੌ ਕਿਸੇ ਨਾਲ ਆਉਣਾ ਜਾਣਾ ਮਿਲਣਾ ਕਰਨਾ ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ ਉਹਨੂੰ ਜ਼ਰੂਰਤ ਕਹਿ ਸਕਦੇ ਹੋ ਇਹਦੀ ਜ਼ਰੂਰਤ ਹੈ ਇਹਨੇ ਜੋ ਮੰਗ ਕੀਤੀ ਹੈ ਜ਼ਰੂਰਤ ਵਾਸਤੇ ਮੰਗ ਕੀਤੀ ਪਰ ਅਸੀਂ ਅੱਜ ਲਫ਼ਜ਼ ਲਾਲਚ ਵਰਤ ਦਿੰਦੇ ਹਾਂ ਜੀ ਬੜੇ ਲਾਲਚੀ ਹੋ ਗਏ ਨੇ ਬਿਲਕੁਲ ਨਹੀਂ ਗ੍ਰਸਤੀ ਦੀਆਂ ਲੋੜਾਂ ਇਤਨੀਆਂ ਵੱਧ ਚੁੱਕੀਆਂ ਨੇ ਤੁਸੀਂ ਉਹਨੂੰ ਲਾਲਚੀ ਨਹੀਂ ਕਹਿ ਸਕਦੇ ਉਹਦੀਆਂ ਲੋੜਾਂ ਇੰਨੀਆਂ ਨੇ ਆਪਾਂ ਆਪਣੇ ਵੱਲ ਵੇਖ ਲਿਆ ਕਰੀਏ ਜੇ ਸਾਡੀਆਂ ਲੋੜਾਂ ਵੱਧ ਸਕਦੀਆਂ ਨੇ ਸਾਡੀ ਡਿਮਾਂਡਸ ਵੱਧ ਸਕਦੀ ਹੈ ਤੇ ਭਾਈ ਕਿਸੇ ਭਗਤ ਦੀ ਨਹੀਂ ਵੱਧ ਸਕਦੀ ਉਹਦੀ ਵੀ ਵੱਧ ਸਕਦੀ ਹੈ ਇਸ ਲਈ ਖਿਆਲ ਕਰਨਾ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਂ ਤੇਰਾ ਮੈਂ ਫੱਬੋ ਹੇ ਪ੍ਰਮਾਤਮਾ ਇਹ ਮੇਰਾ ਲੋਭ ਲਾਲਚ ਨਹੀਂ ਹੈ ਤੂੰ ਵੇਖ ਮੈਂ ਤੇਰਾ ਨਾਮ ਹੀ ਤੇ ਆਪਣੇ ਹਿਰਦੇ ਵਿੱਚ ਵਸਾਇਆ ਹੁਣ ਜਿੱਥੇ ਨਾਂ ਵਸ ਗਿਆ ਭਗਤ ਜੀ ਕਹਿੰਦੇ ਨੇ ਨਾਮ ਨੂੰ ਮੁੱਖ ਰੱਖ ਕੇ ਸਭ ਕੁਝ ਮੰਗ ਲਓ ਪ੍ਰਮਾਤਮਾ ਦੇਣ ਨੂੰ ਤਿਆਰ ਨੇ ਫਿਰ ਕਹਿੰਦੇ ਨੇ ਕਹਿਤ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣੇ ਬਸ ਉਹ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਵਸ ਗਏ ਉਸ ਦੀ ਇਹੀ ਆਰਤੀ ਹੈ ਉਹਦੀ ਰਜ਼ਾ ਵਿੱਚ ਆ ਜਾਈਏ ਉਹਦੇ ਹੁਕਮ ਵਿੱਚ ਆ ਜਾਈਏ ਜਿਵੇਂ ਉਹ ਰੱਖਦਾ ਜਿਵੇਂ ਉਹ ਚਲਾਉਂਦਾ ਜਿਹੜਾ ਉਹਨੇ ਮਾਰਗ ਰਸਤਾ ਬਣਾਇਆ ਉਸ ਤੇ ਚੱਲ ਪਈਏ ਭਗਤ ਜੀ ਕਹਿੰਦੇ ਨੇ ਇਹ ਸਾਡੀ ਆਰਤੀ ਹੈ ਇਸ ਲਈ ਆਓ ਤੁਛ ਬੁੱਧੀ ਅਨੁਸਾਰ ਸੇਵਾ ਕੀਤੀ ਪ੍ਰਵਾਨ ਕਰ ਲੈਣਾ ਕਿ ਇਸ ਨੂੰ ਯਾਦ ਕਰ ਲੈਣਾ ਕਿ ਗੁਰੂ ਅੱਗੇ ਆਰਤੀ ਗੁਰੂ ਦੀ ਪੂਜਾ ਸਾਡੀ ਸ਼ਰਧਾ ਸਾਡੀ ਭਾਵਣੀ ਸਾਡੀ ਨਿਮਰਤਾ ਤੇ ਗੁਰੂ ਦਾ ਹੁਕਮ ਮੰਨਣਾ ਹੈ ਤੇ ਜਿੰਨੇ ਜਿੰਨੇ ਗੁਰੂ ਦਾ ਹੁਕਮ ਮੰਨ ਲਿਆ ਜੋ ਤਿਸ ਪਾਵੇ ਸੋ ਆਰਤੀ ਹੋਏ ਇਸ ਲਈ ਭਾਈ ਆਪਾਂ ਕੋਸ਼ਿਸ਼ ਕਰੀਏ ਕਿ ਦੁਨਿਆਵੀ ਅਡੰਬਰ ਛੱਡ ਕੇ ਸੱਚੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਕੱਲ ਕੋਸ਼ਿਸ਼ ਕਰਾਂਗੇ ਇਸ ਤੋਂ ਅਗਲਾ ਪ੍ਰਕਰਨ ਅੱਗੇ ਰੱਬ ਕਰੀਏ ਕੋਈ ਰਸਨਾਮਾ ਨਹੀਂ ਨਾ ਰਹੇ ਸਾਰੇ ਮਿਲ ਕੇ ਆਖੋ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਭਵਰੇ ਹੁੰਦੇ ਹਨ, ਪਿਆਰ ਵਾਲੇ ਹੁੰਦੇ ਹਨ। ਉਹ ਆਪਣੇ ਕਾਰ ਵਿਹਾਰ ਤੇ ਜਾਣ ਤੋਂ ਪਹਿਲਾਂ ਗੁਰੂ ਦਾ ਕੰਮ ਕਰ ਲੈਂਦੇ ਹਨ, ਭਾਵ ਪਹਿਲਾਂ ਨਿਤਨੇਮ ਕਰ ਲੈਂਦੇ ਹਨ, ਫਿਰ ਆਪਣੇ ਧੰਦਿਆਂ ਵਿੱਚ ਪ੍ਰਵਿਰਤ ਹੁੰਦੇ ਹਨ। ਕਿਉਂਕਿ ਸਵਾਸਾਂ ਦਾ ਕੋਈ ਪਤਾ ਨਹੀਂ, ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ ਤੇ ਜਿਸ ਮਾਲਕ ਨੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਨੂੰ ਛੁਡਾਉਣਾ ਹੈ, ਉਸ ਮਾਲਕ ਦਾ ਨਾਮ ਕਿਵੇਂ ਵਿਸਰੇ ਇਹ ਪਿਆਰ ਵਾਲੀਆਂ ਰੂਹਾਂ ਦੇ।

ਗਿਆਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਸਾਡਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਇੱਕ ਰੂਹ ਹੈ ਇੱਕ ਸਰੀਰ ਹੈ, ਪਰ ਅਸੀਂ ਸਦਾ

ਜਿਵੇਂ ਡਰਾਈਵਰ ਆਪਣੇ ਆਪ ਨੂੰ ਮੋਟਰ ਸਮਝ ਲਵੇ, ਅਸੀਂ ਵੀ ਇਸੇ ਤਰ੍ਹਾਂ ਸਾਡਾ ਸੰਸਾਰ ਤੇ ਆਉਣ ਦਾ ਜੋ ਸ਼ੁਭ ਮਨੋਰਥ ਹੈ ਉਹ ਕੁਝ ਹੋਰ ਹੈ। ਉਹ ਹੈ ਸੱਤ ਦੀ ਕਮਾਈ ਕਰਨੀ।

ਸਭ ਤੋਂ ਚੰਗਾ ਪਹਿਰ ਅੰਮ੍ਰਿਤ ਵੇਲਾ, ਵੈਸੇ ਤਾਂ ਅੰਮ੍ਰਿਤ ਸਿਮਰਨ ਕਰਨ ਦਾ ਕੋਈ ਵੀ ਵੇਲਾ ਜੋ ਹੈ ਉਹ ਸ਼ੁਭ ਹੈ, ਪਰ ਮਨੁੱਖ ਆਰਾਮ ਕਰਕੇ ਅੰਮ੍ਰਿਤ ਵੇਲੇ ਜਦੋਂ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਸਰੀਰ ਤਰੋ ਤਾਜ਼ਾ ਹੋ ਜਾਂਦਾ ਹੈ, ਨਾਮ ਜਪਣ ਦਾ, ਕੀਰਤਨ ਕਰਨ ਦਾ ਆਨੰਦ ਆ ਜਾਂਦਾ ਹੈ, ਮਨ ਟਿਕ ਜਾਂਦਾ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦਾ ਵਚਨ ਵੀ ਹੈ, ਨਾਨਕ ਨਾਮ ਖੁਦਾਏ ਕਾ ਦਿਲ ਹੱਛਾ ਮੁਖ ਦੇ। ਦਿਲ ਹੱਛਾ ਕਿਵੇਂ ਹੁੰਦਾ? ਜਦੋਂ ਲਿਵ ਲੱਗ ਜਾਵੇ। ਇਹ ਸਾਡਾ ਅਸਲੀ ਮਨੋਰ

ਸਿਮਰਨ ਕਰਨ ਵਾਲਿਆਂ ਦੇ ਸਾਹਮਣੇ ਉਸ ਦੀ ਕੋਈ ਵਾਹ ਚੱਲ ਨਾ ਸਕੀ, ਕਿਉਂਕਿ ਬਾਬਾ ਜੀ ਜਿੱਥੇ ਵੀ ਡੇਰਾ ਲਾਉਂਦੇ ਸਨ, ਜਿੱਥੇ ਵੀ ਆਪਨੇ ਚਰਨ ਪਾਏ, ਸਾਹ

ਤੇ ਮਹਾਂਪੁਰਖ ਕਹਿਣ ਲੱਗੇ ਹੁਣ ਰਹਿੰਦੀ ਦੁਨੀਆ ਤੱਕ ਇਹ ਨਾਮ ਦਾ ਪ੍ਰਵਾਹ ਚੱਲਦਾ ਹੀ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਅਖੰਡ ਪਾਠ ਹੋ ਰਹੇ ਹਨ। ਔਰ ਅੱਜ ਦੇ ਨਹੀਂ, 90-95 ਸਾਲ ਹੋ ਗਏ ਹਨ, ਇਹ ਲੜੀ ਕਦੇ ਟੁੱਟੀ ਹੀ ਨਹੀਂ। ਹਜ਼ੂਰ ਦੀ ਬਾਣੀ ਬਖਸ਼ਿਸ਼ ਕਰਦੀ ਹੈ ਕਿ ਨਾਮ ਬਿਨਾਂ ਮਨੁੱਖ ਦੇ ਜਿਤਨੇ ਕੰਮ ਹਨ ਉਹ ਨਿਸ਼ਫਲ ਹਨ, ਕਿਉਂਕਿ ਨਾਮ ਨੇ ਹੀ ਸਹਾਇਤਾ ਕਰਨੀ ਹੈ। ਆਹੋ ਭਾਈ, ਅਸੀਂ ਵੀ ਨਾਮ ਦਾ ਵਿਵਹਾਰ ਕਰੀਏ। ਸਮਾਂ ਕਲ ਯੁਗ ਦਾ ਹੈ। ਕਲ ਯੁਗ ਹਰ ਚੰਗੇ ਕੰਮ ਤੇ ਰੁਕਾਵਟਾਂ ਪਾਉਂਦਾ ਹੈ, ਪਰ ਜੋ ਪਿਆਰ ਵਾਲੀਆਂ ਰੂਹਾਂ ਹਨ ਉਹ ਸੱਚ ਦੀ ਸੰਭਾਲ ਕਰਦੀਆਂ ਹਨ। ਇੱਕ ਰਾਜਾ ਮਹਾਂਪੁਰਖਾਂ ਦੇ ਸਤਸੰਗ ਵਿੱਚ ਗਿਆ, ਕੀ ਤੱਕਿਆ ਕਿ ਬੜੇ ਬੜੇ ਅਮੀਰ ਗਰੀਬ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਝੁਕ ਰਹੇ ਹਨ, ਚੰਗੇ ਤੋਂ ਚੰਗੇ ਪਦਾਰਥ ਭੇਟ ਕਰ ਰਹੇ ਹਨ। ਹੈਰਾਨ ਹੋ ਗਿਆ, ਮੈਂ ਬਾਦਸ਼ਾਹ ਹਾਂ, ਮੈਂ ਰਾਜਾ ਹਾਂ, ਇਤਨਾ ਸਿਦਕ ਔਰ ਪਿਆਰ ਦੇ ਨਾਲ ਮੇਰੇ ਅੱਗੇ ਕੋਈ ਨਹੀਂ ਝੁਕਦਾ, ਇਹਨਾਂ ਅੱਗੇ ਕਿਉਂ ਝੁਕ ਰਹੇ ਹਨ? ਤਾਂ ਬੇਨਤੀ ਕੀਤੀ ਮਹਾਂਪੁਰਖਾਂ ਨੂੰ, ਮਹਾਰਾਜ ਬਈ ਨਾ ਤਾਂ ਕੋਈ ਤੁਹਾਡੇ ਕੋਲ ਰਾਜ ਭਾਗ ਹੈ,

ਮੇਰੇ ਵਿੱਚ ਐਨੀਆਂ ਸ਼ਕਤੀਆਂ ਹਨ, ਮੇਰੇ ਅੱਗੇ ਉਸ ਭਾਵਨਾ ਔਰ ਪਿਆਰ ਦੇ ਨਾਲ ਕੋਈ ਨਹੀਂ ਝੁਕਦਾ, ਤੇ ਤੁਹਾਡੇ ਅੱਗੇ ਸਾਰੇ ਰਾਜੇ ਮਹਾਰਾਜੇ ਛੋਟੇ ਵੱਡੇ ਸਭ ਸਿਦਕ ਨਾਲ ਮੱਥਾ ਟੇਕਦੇ ਹਨ। ਤਾਂ ਮਹਾਂਪੁਰਖ ਮੁਸਕਰਾ ਪਏ, ਕਹਿਣ ਲੱਗੇ ਇਹ ਤੂੰ ਹੰਕਾਰ ਦੇ ਸ਼ਬਦ ਕਹੇ ਹਨ ਕਿ ਮੇਰੇ ਵਿੱਚ ਐਡੀਆਂ ਸ਼ਕਤੀਆਂ ਹਨ, ਮੈਂ ਕਿਸੇ ਦਾ ਗੁਲਾਮ ਨਹੀਂ, ਮੇਰੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ। ਮਹਾਂਪੁਰਖ ਕਹਿਣ ਲੱਗੇ ਤੂੰ ਤਾਂ ਆਪਣੇ ਮਨ ਦਾ ਗੁਲਾਮ।

ਕਹਿਣ ਲੱਗਾ ਮੈਂ ਤਾਂ ਸੁਣਿਆ ਸੀ ਕਿ ਮਹਾਂਪੁਰਖ ਝੂਠ ਨਹੀਂ ਬੋਲਦੇ, ਪਰ ਮੇਰੇ ਤੋਂ ਚੰਗੀ ਕਿਵੇਂ ਹੋ ਗਈ, ਮੇਰੇ ਵਰਗੀ ਨਹੀਂ ਹੈ ਰਾਤ ਤਾਂ। ਮੈਂ ਸੁੰਦਰ ਕਾਲੀਨਾ ਗਲੀਚਿਆਂ ਤੇ ਮਖਮਲੀ ਸ਼ੇਜਾਵਾਂ ਤੇ ਸੁੱਤਾ ਤੇ ਆਪ ਤੇ ਇੱਥੇ ਭੋਏ ਤੇ ਪਏ ਹੋ।

ਤੂੰ ਭਾਵੇਂ ਮਖਮਲੀ ਗੱਦਿਆਂ ਤੇ ਸੁੱਤੋ, ਜਦੋਂ ਨੀਂਦ ਆ ਜਾਂਦੀ ਹੈ ਤਾਂ ਭਾਵੇਂ ਕੋਈ ਭੋਏ ਤੇ ਸੁੱਤਾ ਹੋਵੇ, ਚਾਹੇ ਮਖਮਲੀ ਗੱਦਿਆਂ ਤੇ ਸੁੱਤਾ ਹੋਵੇ ਤਾਂ ਬਰਾਬਰ ਹੋ ਜਾਂਦਾ। ਤੇਰੇ ਤੋਂ ਚੰਗੀ ਤਾਂ ਹੈ ਤੇਰੀ ਜਾਗ ਉਗੜੀ, ਤੇ ਤੂੰ ਵਿਕਾਰਾਂ ਵਿੱਚ ਲੱਗ ਗਿਓ ਤੈਂ ਨਰਕ ਦਾ ਦਰਵਾਜ਼ਾ ਖੋਲ ਲਿਆ।

ہر کو نام سدا سکھدائی ہر کو نام سدا سکھدائی